0: ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਆਪ ਕੇ ਸਾਥ, 6:06 ਔਰ 30 ਸੈਕਿੰਡ ਸਟੂਡੀਓ ਕੀ ਘੜੀ ਪੇ ਹੋ ਚੁਕੇ ਹੈ।
1: ਟਾਈਮ ਚੈੱਕ, ਟਾਈਮ ਚੈੱਕ ਬ੍ਰਾਟ ਟੂ ਯੂ ਬਾਈ ਦਾਨਾਤਲ ਪਹਾੜ, ਦੀ ਅਲਟੀਮੇਟ ਕਤਰੀ ਐਡਵੈਂਚਰ, ਸੁਖ ਵਾਕਿਫ ਅਲਖੋਰ।
0: ਯਾਰ ਕੱਲ ਨਾ ਮੈਨੇ ਇੱਕ ਚੀਜ਼ ਨੋਟਿਸ ਕੀ, ਮਤਲਬ 2-4 ਦਿਨ ਸੇ ਨੋਟਿਸ ਕਰ ਰਹੀ ਥੀ ਲੇਕਿਨ ਮੈਂ ਇਗਨੋਰ ਕਰ ਰਹੀ ਥੀ, ਤੋ ਕਿਆ ਹੈ ਕਿ ਮੇਰੇ ਪਾਸ ਜੋ ਮੇਰਾ ਨੈਟਫਲਿਕਸ ਹੈ ਵੋ ਸਿੰਗਲ ਸਕਰੀਨ ਵਾਲਾ ਲੈ ਰੱਖਾ ਮੈਨੇ, ਹੈ ਨਾ। ਸਮ ਹਾਓ ਮੈਨੇ ਆਪਣੇ ਇੱਕ ਆਧ ਫਰੈਂਡ ਕੋ ਵੋ ਦਿਆ ਥਾ ਪਾਸਵਰਡ, ਹੈ ਨਾ, ਦੇਖਨੇ ਕੇ ਲੀਏ, ਲੇਕਿਨ ਉਸਕੇ ਬਾਅਦ ਉਹਨੇ ਕਭੀ ਲੌਗਇਨ ਕੀਆ ਹੀ ਨਹੀਂ, ਰਾਈਟ। ਲੇਕਿਨ ਮੈਂ ਇਹ ਚੀਜ਼ ਫੀਲ ਕਰ ਰਹੀ ਹੂੰ ਕਿ ਭਾਈ ਦੋ ਸਕਰੀਨ ਆ ਰਹੀ, ਕਿਉਂਕਿ ਮੇਰੀ ਇੱਕ ਸਕਰੀਨ ਜੋ ਹੈ ਵੋ ਚਲੀ ਨਹੀਂ ਰਹੀ ਹੈ ਔਰ ਮੈਂ ਪਰੇਸ਼ਾਨ ਹੋ ਗਈ ਹੂੰ। ਮੈਂ ਕਾਲ ਕਰਕੇ ਪੁੱਛਦੀ ਹੂੰ ਮੇਰੇ ਦੋਸਤ ਸੇ ਕਿ ਭਾਈ ਤੂੰ ਯੂਜ਼ ਕਰੇ, ਇਜ਼ ਲਾਈਕ ਨੋ। ਤੋ ਸਮ ਹਾਓ ਪਤਾ ਨਹੀਂ ਕਿਸ ਤਰੀਕੇ ਸੇ ਲੌਗਇਨ ਹੈ ਸਾਹਮਣੇ ਵਾਲੇ ਕੇ ਪਾਸ ਮੇ ਔਰ ਮੈਂ ਲੌਗ ਆਊਟ ਕਰ ਰਹੀ ਹੂੰ, ਲੌਗ ਆਊਟ ਫਰੋਮ ਆਲ ਡਿਵਾਈਸਿਸ, ਭਾਈ ਵੋ ਹੋ ਹੀ ਨਹੀਂ ਰਹਾ ਹੈ ਔਰ ਮੈਂ ਦੇਖ ਰਹੀ ਹੂੰ ਕਿ ਸੀਰੀਜ਼ ਜੋ ਹੈ ਵੋ ਦੇਖੀ ਜਾ ਰਹੀ ਹੈ ਔਰ ਮੇਰੀ ਸਕਰੀਨ ਜੋ ਹੈ ਵੋ ਚੱਲ ਨਹੀਂ ਰਹੀ ਹੈ। ਫਿਰ ਮੈਨੇ ਜਾ ਕੇ ਆਪਣਾ ਪਾਸਵਰਡ ਜੋ ਥਾ ਵੋ ਚੇਂਜ ਕੀਆ, ਫਿਰ ਮੇਰਾ ਨੈਟਫਲਿਕਸ ਜੋ ਥਾ ਵੋ ਬੈਕ ਟੂ ਨੋਰਮਲ ਹੋਇਆ। ਚਲੋ ਇਹ ਤੋਂ ਬਹੁਤ ਹੀ ਛੋਟੀ ਸੀ ਬਾਤ ਹੈ, ਲੇਕਿਨ ਅੱਜ ਕੱਲ੍ਹ ਔਨਲਾਈਨ ਅਕਾਊਂਟਸ ਜੋ ਹੈ, ਚਾਹੇ ਵੀ ਇੰਸਟਾਗ੍ਰਾਮ ਹੈ ਚਾਹੇ ਵਟਸਐਪ ਹੈ, ਇਹ ਸਾਰੀ ਚੀਜ਼ਾਂ ਵੀ ਹੈਕ ਹੋ ਰਹੀ ਹੈ। ਸੋ ਮੇਕ ਸ਼ੋਰ ਕਿ ਆਪ ਪਾਸਵਰਡ ਜੋ ਹੈ ਵੋ ਟਾਈਮ ਟੂ ਟਾਈਮ ਚੇਂਜ ਕਰਤੇ ਰਹੀਏ ਐਂਡ ਸਟਰੋਂਗ ਪਾਸਵਰਡ ਜੋ ਹੈ ਵੋ ਰੱਖੀਏ। ਨੈਟਫਲਿਕਸ ਐਂਡ ਆਲ ਤੋਂ ਆਪ ਦੇ ਦਿੱਤੇ ਹੋ ਆਪਣੇ ਦੋਸਤੋਂ ਕੋ, ਹੈ ਨਾ, ਪਾਸਵਰਡ, ਲੇਕਿਨ ਇੰਸਟਾਗ੍ਰਾਮ, ਜੀਮੇਲ, ਵਟਸਐਪ, ਇਹ ਆਪਣਾ ਪਾਸਵਰਡ ਕਿਸੇ ਕੇ ਸਾਥ ਸ਼ੇਅਰ ਮਤ ਕਰੀਏ। ਯੈਸ ਆਫਕੋਰਸ, ਜਿਸ ਮੇ ਆਪਕਾ ਬਹੁਤ ਸਾਰਾ ਮੋਨੀ ਹੈ, ਮਤਲਬ ਆਪਕਾ ਕਾਰਡ ਹੈ, ਆਪਕਾ ਏਟੀਐਮ ਹੈ, ਉਸਕਾ ਪਿੰਨ ਨੰਬਰ ਤੋ ਆਪ ਕਿਸੀ ਕੋ ਵੀ ਮਤ ਦੀਜੀਏਗਾ। ਤੋ ਵੋ ਸਾਰੀ ਚੀਜ਼ਾਂ ਜੋ ਹੈ ਵੋ ਥੋੜਾ ਸਾ ਧਿਆਨ ਕਰੀਏ, ਕਿਉਂਕਿ ਅੱਜ ਕੱਲ੍ਹ ਕੁਛ ਵੀ ਹੋ ਰਿਹਾ ਔਰ ਕੋਈ ਨਹੀਂ ਖਾ ਰਿਹਾ ਤਰਸ। ਸਲੇਬ੍ਰਿਟੀਜ਼ ਕੇ ਸਾਥ ਹੋ ਰਹਾ ਹੈ ਯਾਰ।